ਨੰਢੜਾ ਨਿਮਾਣੀ ਦਾ ਜਿਵੇਂ ਤਿਵੇਂ ਪਾਲਣਾ ਉਮੀਦ ਹੈ ਸਭ ਲਿਸਨਰਸ ਖੇ ਤਮਾਮ ਘਣੋ ਪਸੰਦ ਆਇਓ ਹੂੰਦੋ ਐਂ ਤਮਾਮ ਘਣੋ ਇਨ ਸੌਂਗ ਖੇ ਇੰਜੋਏ ਬਿ ਕਯੋ ਹੂੰਦੋ।

ਜਾਣਦੀ ਆ ਬੜਿਆ ਕੋਸ਼ਿਸ਼ ਕੀਤੀ ਸਾਨੂੰ ਥੱਲੇ ਲਾਣ ਦੀ ਰਲ ਕੇ ਮੁਹਾਲਫਾਂ ਦੇ ਨਾਲ ਸਾਨੂੰ ਢਾਣ ਦੀ ਕਿਸਮਤ ਲੱਗ